0: මිහාරු ගඩින් අගඩි නවාවිස් මිනිට් මේ නුවදිහේක මෙගහර්ට්ස් දිවෙහි FM දිවෙහි FM මෙගඩේග අල්ගුන්මෙන් කුරියම් මිගෙන්දා රාජ හෙඳුනා ශෝග අල්ගුන්මෙන්ගේ එහුන් තෙරිනවස් ෆුරුසත ඔන්නානේ බෑවිරිවුමුගේ බෑවිරිවෙලම් මිජෙහනී PSM එයා මෙදෙරකො මෙසෙජ් කොලම් PSM එයායින් DFM 91 මේ පේජ් හෝදාලා ෆමෞදුමත් ෆුරිහම කොල්ල දීෆ මෙසෙජ් කොල්ලීම එ බෑවිරින්නාවස් ගුලාලෑන් ශෝ කුරියා ගෙන්දානි ගුලා ලෙවිෆ මිවැනි
1: अरे गेस को लंग सलाम बाला करने पाले
2: सलाम सलाम
0: सलाम देखो
1: आधी की जा सलाम है गोवी सलाम गोम के कुलिन सलाम बाला करने फिर हमें मम्मी हर दिन फाइ गेस को रमी खाकु का
0: आधी
1: नहीं गुना
2: वाले कुल सलाम है हाल की नहीं है देखो दिंगे
0: कोलो हम बराबर की ना हाल
2: आधी नहीं गुना
0: मालका मालका है ना
1: ಕೊಡಕೊ ಮಿಯಾರ್ಮೆ ನಂಗಿರ್ಕೊಳೆ ನೆಗೆ ಮಿ ವಾಣು ಆಯ್ಕೊರ
0: ದೂರು ಮಿಜೇನಿ ವಾಹಕ ದೇಕ್ಕೆ ದೂರು ಜವಾಬು
1: ಹೋದ ಮಿಜೇ
2: ಜವಾಬ ಪೆನ್ನಾಣೆ ಹಾಫೆ
1: ತಿಹೆಂಬುಣೆ ವಿಧಾನ ಮಿಫಾರ್ಗೆ ಅಮಸ್ ಕೊಬ್ಬದ ಮಿಯದುಗೆ ಮಿ ಮಿಯದು ತಿ ನುಕುಮೆಲ ವಗುತ್ತು ಜೇನಿ ಕಿಹಾ ಇರಕು එහෙම වි මහම වර මීරා බ්‍රේවුන් තරි කමා එකීග මෙදුගේ කංකන් හොති තාවල් කුරේෆද
2: එහාම කුරියාම ආබදු චෙදිලින් නගොය ඕකේ දෙහි නනේ දෙහෙරේ දෙහෙරේ කල මේ කායක කාල සම්බල මීරු කාලේ
0: මීරු කාල කොබ මීරු කාල ඉච්චස
2: ඒ හුන්නන තංගර කුලි ඉච්චස හොණි ඉච්චස මෙදුයි වන හොණි ඉච්චක
0: මේ ෆාර් හොණි ඉච්චක ක්‍රේවණිද
2: ආ
1: ਰੰਗਲੋ ਹੈ ਵੇ ਮੰਗੇ
0: ਕਾਹੀ ਵਾਇ ਚ ਕਹਿ
2: ਗਏ ਸਾਰਾ ਵੀ ਮਾਸ ਵਿਸਾਰੇ ਵਾਇ ਤੇ ਹੋਣੀ ਚੀ ਕਾਹੀ
0: ਮਨ ਇਹ ਵਣੀ ਵਿਸਾਰੇ ਵੀ ਫੋਨੀ ਚੀ ਕਾਹੀ ਵਣੀ
1: ਆ ਦੇ ਹਮ ਵਿਸਵੇ ਤਾ ਇਹ ਮੌਸਮਾ ਗੁਣ ਹੁਣ ਕਮ ਕਤ ਮੇ ਹਾਰੇ ਵੇ
2: ਵੇਦਾਨੇ ਕਮ
1: ਓਕੇ ਇਹ ਵੀ ਮਹਿੰਗਾ ਬ ਲਵੇ ਕਾ ਦਿਮਾ ਲਾਰ ਮੇ ਮਿਸਰਾ ਬਦਲ ਕੋ ਲਮਾ ਕੋ ਲਵੇ ਅੜਵਾ ਹਾਲਮ ਬੇਨ ਮਣੀ
2: ਇੰਨਾਨੇ ਦੇਲਾ ਵੇ ਜਹਾ ਫਦੇਲਾ ਵੇ ਦੇਲਾ ਤੇ ਕੋ ਇਤਨੋ ਕੋ ਮੇ ਸੇਲਾ ਵੇ
1: ਮੈਂ ਮਿਸਾ ਕੇ ਦੇਲਾ ਵੇ ਕੋ ਰੇਲਾ ਵੇ ਸਨੇਤੀ ਯੋ ਮਿਸਾਲ ਕਰ ਦੇ
2: ਮਿਸਾਲ ਕਰ ਦੇ ਥੀ ਮਦੇ ਨੂੰ ਮਰਾ ਜੇ ਤੇ ਲਵੇ ਜਹਾ
0: ਨੇ ਰਾਫੀਆ ਤੋ ਕੇ ਕੋ ਮਿਸ ਲਵੇ ਦੋ ਓਕੇ ਹਾਸ ਕੋ ਲਣ
2: ਹਾਸ ਕੋ ਲਣ ਮੇ ਰੋ ਨਣ ਅੜਵਾ ਇੱਕ ਤੋ ਕੁਚ ਇੱਕ ਕੁਚ
0: ਓਕੇ
1: ਮੀ ਹੱਗ ਕੀ ਬਾ ਮੀ
2: ਏ ਰਾਫੀਆ ਤੋ ਕੇ ਲਵੇ ਨਾਮਾ
1: ਅਨੇ ਅਨੇ ਲਵੇ ਹੀ ਤੋ ਕੇ ਮੇ ਫੁਮਿਨੁੰਗੇ ਦੋ
2: ਹਾਂ
1: ਹਾਂ ਹਾਂ ਲਵੇ ਬੈ ಹಾದ ಆಸರು ಕದ ಲವೇಂಗೆ ಕಮಕೋ ತಿಯೋ ಉಫಾವೆರೆ ಕೋ ಮೂಡ ಹುರಿರು
2: ಎ ನಿಯದ ಮಾಡವಾದ ಇದಿ ಲವೇಂಗೆ
1: ಅನೆ ಮೂಡ ಗುಳು ಹುರಿ ಕಮೆಣ್ಣೊಂದ
2: ಯಾ ಎ ಕಮಕಾನ ಹುಣ್ಣಾನ ಗುಳು ಲವೇ
1: ಓಕೆ ಎಮಿ ಮೆಂಗಾ ಲವ ಅಡು ಹಾಲ್ ಮವರ ಉಫಾವೆಜ್ ಬದ್ದ ವಿಮಿಂಗೆ ವಕೀಲ ಲಣ್ಮೆ
2: ಆ ಥ್ಯಾಂಕ್ ಯು

0: ਨੂਆ ਦੀ ਹੈ ਕੇ ਮੈਗਾਹਰਟਸ ਦੀ ਵਹੀ ਐਫਐਮ ਮੈਂ ਦੁਰਨਾ ਮਾਦੋ ਵਗਤ
1: ਅੱਲਾਹੁ ਅਕਬਰ ਅੱਲਾਹ

0: ਰੇਡੀਓ ਹੀ ਐਫਐਮ ਨੋਆ ਦੀ ਹੈ 1 ਮੈਗਾਹਰਟਸ
1: ਨੋਦੀਹਾ ਗਹਰਤਾ ਨਿਮਿਗੇਂਦੀ ਬੋਇ ਬੈਂਡ ਤੋਗੇ ਫੋਰੀਗਾ ਇਮ ਮੇਹੁਗਾ ਬੈਕ ਸਟ੍ਰੀਟ ਬੋਇਸ ਕੇ ਆਈ ਵਾਂਟ ਇਟ ਦੈਟ ਵੇ ਮਿਲਾਵੇ ਕੀ ਏਗੇ ਫੁਰੀ ਹਮਾ ਮਿਸਾਲੇ ਲਵੇਗੇ ਲੇਮੁਗਾ ਮਾਬੁੜ ਮਾਨੇ ਨਿੱਕਮ ਗਿਨਬੇ ਕੁਬੁਨੀ ਨੰਵੇਸ ਏਗੇ ਹਿੱਗਾ ਮੁਰਾਗਾ ਫਸੇ ਹੈ ਦਸਵਾ ਮਿਊਜ਼ਿਕ ਕੇ ਸਬੁਨ ਮੀ ਮੇਦੁਸ ਕੋਮੇ ਮਿਊਜ਼ਿਕ ਕੇ ਸ਼ੋਏਗ ਇਮ ਮੇ ਬੋੜ ਤਰੁਹੀ ਬੇ ਲਿਬੇ ਇਲਵਾ ਫਨਸਵੀ ਹਵੁਰੇ ਗਿਨਾ ਗੌਮੁਗੇ ਚਾਟੁਗੇ ਇਵਣ ਮਿਲਵ ਹੋਦੇ

ਨੀ ਤਿਬਾ ਮੀਹੁਨਾ ਇੱਕ ਗਏ ਤਿਬਾ ਮੀਹੁਨਾ ਹੱਕ ਗਏ ਹੰਦਾਂ ਖੁਦ ਦਿਵਨਸ ਏਈ ਸੁੰਫਾ ਕਮ ਖਮਗਾ ਬਲਨੀ ਹੈਯੇ ਅਧਿਕੇਤ ਤਿਬਾ ਮੀਹੁਨੀ ਖਾ ਫਿਰੁ ਖਮਗਾ ਹੱਦ ਫਹਨ ਅਲਾ ਫਾਵਾ ਬੈਕੇ।

ਮੇਰ ਗੜਿੰਗ ਫਸਟ ਕੜੀ ਸਾਦ ਮਿੰਟ ਏਖਾ ਵਿਸੀ ਕੁੰਤੁ ਮੀ ਗੜੀ ਆਲ ਮੇ ਕੁਰੀ ਮੀ ਗੰਦਨੀ ਟੀ ਟਾਈਮ ਰਿਕੁਐਸਟ ਕੋਮੇ ਤੋ ਇੱਗੇ ਵੈਸ ਹਵੀਰ ਔਰ ਮੈਂ ਹਥਰ ਗੜੀ ਫਣਰੈਂ ਮੀ ਸ਼ੋ ਮੀ ਕੁਰੀ ਗੰਦਨੀ ਫਸਟ ਕੜੀ ਪਾਇਆ ਹਮੇ ਸ਼ੋ ਗੋ ਮੀ ਗਨਿਸਤੇ ਔਰ ਮੈਂ ਗੇਹੁਨ ਤੇਰੀ ਨਾ ਕਮ ਦਾ ਲਾਉਤਾ ਇਹੁਨ ਤੇਰੀ ਨਾ ਕਮ ਦਾ ਲਾਉਤਾ ਗਨਿਸਤਿਨ ਮੱਕ ਕੋਮੇ ਦੋ ਕੁਸ ਹਾਸ ਕੋ ਕੁਰੀ ਗੰਦਾ ਸ਼ੋ ਇਮ ਸ਼ੋ ਇਕ ਪਿਆ ਹਿਸਾਬ ਔਰ ਅਣਿਕਾ ਵੈਸ ਮੇ ਤੁਰ ਬੈਵਰੇ ਕਾ ਵਾਹ ਦੱਕਾ ਲਾ ਨਾ ਮੀ ਫਾਰੋ ਮੀ ਗੁਲਾ ਲੇਫਵਣੀ ਹਾਤਿਮ ਅਸਲਾਮ ਦੇ ਕੋ ਹਾਤਿਮ ಡ್ಯೂಟಿ ನಿಮ್ಮ ಕಿರೆ ಬಂದ ರೆಸ್ಟ್ ಉನ್ನಾಣ ಮೇರೇ ಒಂದೇ ದೆನ್ನೆ ಮಾ ವಗು ತೆದ್ದೋ ಹೆಮ್ಮೇಮ ರೆಸ್ಟ್ ಗೊತ್ತೀಮ ಕಣ್ಣೆ ಅಡು ಸಣ್ಣ ನಿಹಾ ಮಡು ಸ್ಯಾಬೇಗಿಂತಿಯೋತಿ ಕೊಂದವೆ ಮೇದು ಹಾತಿಮ್ಮ ಗೆನಿಸ್ತೇವಿ ಅದು ಮಿ ಹಾಲತು ಎಲ್ಲೋ ಮಲಿಕೆ ಎಫದೋ ಮಲಿಕೆ ಎಫದ ಹಾಸ ಕುರಾಣ ನಿಮ್ಮ ಅವರ ಬೋಡ ಶುಕ್ರಿಯ ಅಷ್ಟಾ ಫರಾತು ಹಿಂಗೆ ಲವಾಗ ಎನಿಸ್ತೇನೆ.

0: ਮੈਨੂੰ ਪਤਾ ਹਿੰਦੀ ਆ ਇਹ ਗੋਮ ਤੋਂ ਗਏ ਹੈਗੇ ਬਸ ਮੈਨੂੰ ਪਤਾ
1: ਇਹ ਮਰਦੀ ਵੇ ਇੰਗਰੇਸੀ ਤੋਂ ਦੀਵੇ ਹੀ ਇੰਗਰੇਸੀ ਦੇ ਕੌਨ ਕਾਲ ਜੋਨ ਰਾਏਗੇ ਫਿਲਮ ਤਾਂ ਮੈਂ ਕੰਮ ਦਣੀ
0: ਬੋਰਡਰ ਰੀਤੀ ਹਮਾਰਾ ਡਰਾਮਾ ਬੋਰਡ ਵਿੱਚ
1: ਓ ਇਹ ਤਾਂ ਡਰਾਮਾ
0: ਇੱਕ ਤਾਂ ਫੈਮਿਲੀ ਡਰਾਮਾ ਹੈ ਹੁਣ ਨਾ ਕਾਲ ਫਿਲਮ ਤਾਂ ਬਾਰੇ ਰੀਤ
1: ਇਹੋ ਤੋਂ ਮੈਂ ਕੰਮ ਦਾ ਫਿਲਮ ਕੀ
0: ਬਾਰ ਬੈਰ ਹੋ ਰਿਹਾ ਸੋ ਕੰਮ ਦਾ ਫਿਲਮ ਤਾਂ ਇਹੋ ਤਾਂ ਕੰਮ ਦਾ ਫਿਲਮ ਤੇਰੇ ਮੇਰੀ ਫਿਲਮ ਕੰਗੀ ਨਾ ਸਾਜ਼ਾ
1: ਕੀ ਸਾਜ਼ਾ ਹੈ ਕੰਮ ਦਾ ਫਿਲਮ ਕਵੀ ਕੋ ਬਾਏਗੇ ਖਾਸ ਕੰਮ ਕੀ
0: ਸਾਜ਼ਾ ਅਸਲ ਸਾਜ਼ਾ ਬੁਣ ਦੀ ਫੇਡ ਨੇ ਨੇ ਕਲ ਦੀ ਵੇ ਮੁਸਤਮਾ ਵੇ ਤੇਰੇ ਗਾ ਕਲ ਆਈ ਲੈ ਤੇਰੇ ਗੇ ਜਹ ਮਸਲ ਤੱਕ ਆਈ ਲੈ ਕਲ ਤੇਰੇ ਗੇ ਉੜੇ ਰ ਦਿਮਾ ਵਾ ਕੰ ਕੰ ਗੇ ਵਾ ਕੇ ਮੋਰੇ ਗੇ ਨਸ ਤੀ ਫਦੋ ਦੇਂ ਕਲ ਲੋਬੀ ਵੇ ਦੇ ਦਿਮਾ ਵੇ ਗੇ ਐ ਮੀ ਹੁੰ ਗੇ ਕਲ ਦੀਰੀ ਉਲੁਂ ਐਦਾ ਕਲ ਗੋ ਤੱਕ ਇਨ ਨੇ ਗੇ ਨਸ ਤੀ ਫਸ ਸੁਣੇਂ ਕੀ ਆ ਦੇ ਕਵਰ ਤਫਾ ਤੋ ਯੂ ਸਾਸ ਤੱਕ ਕੁਰੇ ਵੇ ਕਲ ਫਿਲਮ ਨੇ ਗੇ
1: ਓ ਇਹ ਨ ਤਵਣ ਕੀ ਤਾ ਫਰ ਬਲਾ ਫਿਲਮ ਫਿਲਮ
0: ਅਵਰ ਕਫਾਰ ਬੇਲ ਫੇਨ ਨਾ
1: ਅਸਲ ਸੇ ਮੈਂ ਫਾਹੋ ਮੇ ਦੇ ਕੋਰੇ
0: ਫਾਹੋ ਬੇਲੀ ਮੈਂ ਕਿ ਦੇਟਿੰਗ ਆਫ ਦਾ ਕੋਰੇ ਮਸ ਬਲਾਲ
1: ਇਹ ਦੇ ਮੈਂ ਇਹ ਹਸਨ ਗ ਕੰਫਰਟ ਮੂਵੀ ਹੈ ਗੋ ਤੱਤ ਮੈਂ
0: ਨਹੀਂ ਇਹ ਕਾਲ ਮੂ ਫਿਲਮ ਕਸ ਦੇਂ ਅਦਿਨ ਨ ਲੂਦੀਫਾ ਵੈਸ ਇਹ ਵੈਸ ਵਾਰ ਰੀਤ ਫਿਲਮ
1: ਲੂਦੀਫਾ ਹੈ ਮੇਜ਼ ਵੈਸ ਵਾਰ ਰੀਤ ਫਿਲਮ ਹੈ ਗੇ ਓਕੇ ਮੈਂ ਲੂਦੀਫਾ ਸਜ਼ਾ ਕਾਲ ਫਿਲਮ ਤਾਂ ਵਾਰ ਰੀਤ ਕਮ ਤੇ ਫਾ ਕੋਰੇ ਮੈਂ ਮੂਵੀ ਮੋਡ ਗਮ ਤੇ ਸਜ਼ਾ ਮੈਂ ਹਫਤਾ ਗਣਾ ਗਾਫ ਦੋ ਸਜ਼ਾ ਯਾ ਗੁਲੇ ਗੋ ਤੰਦੇ ਮੇ ਫਿਲਮ ਮੇਜ਼ ਬਾਈ ਸਵਾਲ ਤਾਂ ਕੋ ਲੈਫੀ ਆਮ ਜਵਾਬ ਦੇਵੇਣ ਕਮ ਕੇ ਕੀ ਹਾਵੇ ਯਕੀਨ ਕਮਿੰਗ ਬਿੰ ਹਸੀਨਾ
0: ਬਲਾਨ ਦੇਵੇ ਤੋ ਦੋ
1: ਹੀ ਵੇ ਦੋ ਦੇਵੇ
0: ਆ ਹੀ ਵਾਰ ਹੀ ਵਾਰ
1: ਮੰਜ਼ਰ ਤਾਂ ਕੋ ਕੋ ਲੈਫੀਆ ਹਮ ਵਿਸਤਾ ਜਹਿਲ ਮੈਂ ਨੇ ਤੇ ਜਵਾਬ ਦੇਵੇ
0: ਦੇਵੇਣ ਦੇਵੇ
1: ਯਕੀਨ ਇਹ ਮਾਰਾ ਯਕੀਨ ਕਮ ਮੈਂ ਕੋ ਤੇ ਫਸ਼ਣੀ ਗੇ ਮੀ ਗੇ ਦੇ ਸਜ਼ਾ ਗੇ ਵਾਹ ਤਾਂ ਕਾਰ ਗ ਮੀ ਲਾਵਤ ਵੀ ਸਿਮਣਾ ਲੈ ਕੁਰੇ ਗੇ ਦੇ ਕਮ ਸਜ਼ਾ ਗ ਲਾਵਤ ਕੇ ਮੀ ਕੋਲ ਗੇ ਨੇ ਇਹ ਮ ਹਸੀਨ ਗੇ ਹੋਵਨ ਤੱਕ ਅਕੀ ਗ ਆਰ ਮੈਂ ਕੁਰੀ ਤਾਣੀ ਗੇ ਓਕੇ ਨੋ ਦੋ ਇਹ ਮੈਂ ਬਸ ਹਸੀਨ ਗੇ ਹੋਮ ਦੀਫਾ ਸਵਾਤ ਕਾਇ ਕੋਲਾ